0: ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਸਭ ਤੋਂ ਪਹਿਲਾਂ ਮੈਂ ਤੁਹਾਕੂ ਇੱਕ ਸਰਾਇਕੀ ਲੋਕ ਕਹਾਣੀ ਸੁਣ ਵੇਂਦੀ ਪਈ ਹਾਂ। ਕਹਾਣੀਕਾਰ ਹਨ ਸੋਮ ਨੂਆ।
1: ਇੱਕ ਕਹਾਣੀ ਸੁਣੇਂਦੀ ਪਈ ਹਾਂ ਨੂ ਨਵੀ ਪੌਧ। ਉਠ ਵੰਜੋ ਸਕੂਲ ਵੰਜਣਾ ਹੈ ਕਿ ਕਹਿਣੀ ਬਾਲਕਾਂ ਕੋ ਉਠੇਂਦੀ ਪਈ ਹਾਈ ਨੀਲਮ। ਬੇਬੇ ਉਠ ਵੰਜੋ ਮੇਰੇ ਗੋਪਾਲ ਮੇਰੀ ਲਾਡੋ, ਬਸ ਦਾ ਟਾਈਮ ਥੀ ਗਿਆ ਹੈ, ਬਸ ਵੰਜ ਗਈ ਤਾਂ ਪਿਉ ਡਿੱਟੇ ਸੀ। ਗੋਪਾਲ ਉਠਿਆ ਬੇਬੇ ਦੇ ਹਾਂ ਲੱਗ ਕੇ ਬਹੁ ਸਾਰਾ ਪਿਆਰ ਕੀਤਾ, ਮੇਰੀ ਅੱਛੀ ਬੇਬੇ ਸਿਆਣੀ ਬੇਬੇ ਅੱਜ ਦੁਪਾਰੀ ਕੀ ਬਣੇ ਸੋ। ਬੇਬੇ ਮੈਂ ਕਿੱਥਾ ਬਣੇਂਦੀ ਆ, ਤੇਰੀ ਮਾਂ ਬਣੇਂਦੀ ਏ ਜਿਹੜਾ ਤੇਰਾ ਪਿਉ ਖਾਂਦਾ ਹੈ। ਗੋਪਾਲ ਬੇਬੇ ਅੱਜ ਤੁਸਾਂ ਵੰਜਣਾ, ਅੱਜ ਤੁਸਾਂ ਬਣਾ ਗਿਨੋ ਅਸਾਂ ਸਾਰਿਆਂ ਖਾ ਸੂਚਾ। ਬੇਬੇ ਕੀ ਖਾਵਣਾ ਹੈ ਬਣਾ ਡੇ ਸਾਂ। ਗੋਪਾਲ ਤੰਦੂਰੀ ਰੋਟੀ ਨਾਲ ਮੱਖਣ ਤੇ ਨਾਲ ਲੱਸੀ। ਬੇਬੇ ਠੀਕ ਏ ਉਠ ਵੰਜ ਮੈਂ ਹੀ ਬਣੇ ਸਾਂ। ਨੀਲਮ ਗੋਪਾਲ ਸੀਆਂ ਕੂ ਸਕੂਲ ਭੇਜ ਦੀਏ। ਨੀਲਮ ਬੇਬੇ ਅੱਜ ਕੀ ਬਣਾਵਣਾ ਹੈ, ਟਿੰਡੇ ਹਨ ਤੋਰਈ ਹੈ। ਬੇਬੇ ਨਾ ਨੀਲਮ, ਅੱਜ ਮੇਰੇ ਬਾਲਕਾਂ ਤੰਦੂਰੀ ਰੋਟੀ ਮੰਗੀ ਹੈ, ਅੱਜ ਮੈਂ ਬਣੇ ਸਾਂ। ਹਿਕ ਕੰਮ ਕਰ ਤੂੰ, ਬਾਜ਼ਾਰ ਦਾ ਕੰਮ ਅੱਜ ਮੁਕਾ ਗਿਨ, ਸਮਾਨ ਘਿਣਾ ਪੇਲੇ ਬਬਲੂ ਕੋ ਨਾਸ਼ਤਾ ਦੇ ਦੇਵੇਂ। ਨੀਲਮ ਠੀਕ ਏ ਤੁਸਾਂ ਨਾਲ ਕਰ ਘਿਨੋ, ਨਾਸ਼ਤਾ ਬਣੇਂਦੀ ਪਈ ਆ। ਨੀਲਮ ਤਿਆਰ ਥੀ ਕੇ ਬਾਜ਼ਾਰ ਵੇਂਦੀ ਹੈ, ਰਸਤੇ ਵਿਚ ਰਿਸ਼ਤੇਦਾਰੀ ਦੀ ਜਾਈ ਮਿਲ ਵੇਂਦੀ ਹੈ। ਨੀਲਮ ਪੈਰੀ ਪੌਣਾ ਜਾਏ ਜੀ। ਬੇਬੇ ਵੱਡੇ ਦਿਨਾਂ ਦੇ ਨਾਲ ਮਿਲੇ ਹੋ, ਗਾਰ ਵੀ ਕਹਿਣੀ ਆਏ, ਤਬੀਅਤ ਠੀਕ ਤਾਂ ਹੈ? ਜਾਈ ਠੀਕ ਹੈ, ਗੋਡੇ ਦਾ ਦਰਦ ਬਹੁ ਥੀਂਦਾ ਹੈ, ਟੁਰਨਾ ਵੀ ਮੁਸ਼ਕਿਲ ਥੀ ਗਿਆ ਹੈ, ਜਿੰਦੜੀ ਕੱਟਦੀ ਪਈ ਹੈ, ਤੇਰੀ ਭਰਜਾਈ ਵੀ ਕੁਝ ਨਹੀਂ ਕਰੇਂਦੀ, ਸਾਰਾ ਕੰਮ ਮੇਕੋ ਹੀ ਕਰਨਾ ਪਾਉਂਦਾ ਹੈ। ਥੱਕ ਵੇਂਦੀ ਹਾਂ, ਉਸਦਾ ਤਾਂ ਕਿੱਟੀ ਪਾਰਟੀ ਦਾ ਮੋਬਾਈਲ ਵੀ ਨਹੀਂ ਮੁਕਦਾ। ਤੁਸਾਂ ਸੁਣਾਓ, ਤੇਰੀ ਸੱਸ ਤਾਂ ਬੜੀ ਡਾਢੀ ਏ, ਤੂੰ ਤਾਂ ਘਰ ਦਾ ਬਾਜ਼ਾਰ ਦਾ ਸਾਰਾ ਕੰਮ ਕਰੇਂਦੀ ਹੈ, ਤਾਂ ਵੀ ਆਖੇਂਦੀ ਏ ਨੀਲਮ ਵੱਡੀ ਡਾਢੀ ਏ, ਜਵਾਨ ਤੇ ਲਗਾਮ ਕਹਿਣੀ, ਉਸਦਾ ਤਾਂ ਆਰਾਮ ਵੀ ਖਤਮ ਨਹੀਂ ਥੀਂਦਾ। ਨੀਲਮ ਅੱਛਾ ਜਾਈ, ਹੁਣ ਵੇਂਦੀ ਹਾਂ, ਘਰ ਬਾਲਕਾਂ ਕੋ ਵੀ ਸਕੂਲ ਤੋਂ ਆਵਣਾ ਹੈ। ਰਾਮ ਰਾਮ ਜੀ। ਨੀਲਮ ਕੋ ਬਹੁ ਡੁੱਖ ਥੀ ਆ। ਨੀਲਮ ਟੁਰਦੀ ਵੇਂਦੀ ਹਾਈ, ਸੋਚਦੀ ਬੇਬੇ ਝੂਠ ਕਿਉਂ ਬੋਲੇਂਦੀ ਹੈ, ਮੈਂ ਤਾਂ ਕਦੀ ਬੇਬੇ ਕੋ ਕੁਝ ਵੀ ਨਹੀਂ ਆਖਿਆ, ਘਰ ਵਿਚ ਤਾਂ ਵੱਡਾ ਲਾਲ ਲੜੇਂਦੀ ਏ, ਦੂਜਾ ਦੇ ਘਰ ਵਿਚ ਬੇਇੱਜ਼ਤੀ ਕਰੇਂਦੀ ਏ। ਬਾਲਕਾਂ ਦੇ ਪਿਉ ਨਾਲ ਗੱਲ ਕਰੇ ਸਾਂ, ਬੇਬੇ ਕੀ ਤਮਾਸ਼ਾ ਮਚਾਇਆ ਹੋਇਆ ਹੈ। ਤੇਜ਼ ਕਦਮਾਂ ਨਾਲ ਵੰਜ ਕੇ ਸਮਾਨ ਘਿੱਤਾ, ਰਿਕਸ਼ਾ ਕਰ ਘਰ ਪਹੁੰਚਦੀ ਪਈ ਆਈ ਕਿ ਰਿਕਸ਼ੇ ਦਾ ਪੰਚਰ ਥੀ ਗਿਆ ਘਰ ਦੇ ਕੋਲ। ਉਸ ਸੋਚਿਆ ਪੈਦਲ ਹੀ ਟੁਰ ਵੇਂਦੀ ਹਾਂ, ਔਖੀ ਤੱਤੀ ਸਾਂ, ਦੂਜਾ ਰਿਕਸ਼ਾ ਕਿੱਥੋਂ ਲੱਭੇ। ਘਰ ਪਹੁੰਚ ਕਿਵਾੜ ਤੋਂ ਪਿੱਛੋਂ ਖਲੋਤੀ ਆਈ, ਦੇਖਿਆ ਬੇਬੇ ਤੰਦੂਰ ਬਾਲ ਕੇ ਰੋਟੀਆਂ ਪਕੇਂਦੀ ਪਈ ਆਈ, ਨਾਲ ਪੜੋਸਨ ਕੋ ਵੀ ਸੜਿਆ ਹੋਇਆ ਆਈ ਰੋਟੀਆਂ ਪਕਾਵਣ ਵਾਸਤੇ। ਨੀਲਮ ਕਿਵਾੜ ਤੋਂ ਪਿੱਛੇ ਖਲੋ ਗਈ, ਦੋੜਾਂ ਗੱਲਾਂ ਬਾਤਾਂ ਕਰੇਂਦੀ ਪਈ ਹਨ। ਬੇਬੇ ਥੱਕ ਤਾਂ ਗਈ ਹਾਂ, ਮੇਰੀ ਨੂੰਹ ਸਾਰਾ ਕੰਮ ਕਰੇਂਦੀ ਹੈ, ਲੱਖਾਂ ਵਿੱਚ ਹਿੱਕ ਹੈ, ਬਹੁ ਖਿਆਲ ਰੱਖਦੀ ਹੈ, ਮੈਂ ਤਾਂ ਮੋਤੀ ਦਾਨ ਕੀਤੇ ਹੋਸਨ ਪਿਛਲੇ ਜਨਮ ਵਿੱਚ, ਤਾਂ ਬਬਲੂ ਦੀ ਵੋਟੀ ਮਿਲੀ ਹੈ, ਰੱਬ ਉਸਕੂ ਬਹੁ ਸਾਰੀ ਖੁਸ਼ੀਆਂ ਦੇਵੇ। ਪੜੋਸਨ ਠੀਕ ਆਖਿਆ ਤੁਸੀਂ, ਵੱਡੀ ਚੰਗੀ ਕੁੜੀ ਹੈ ਨੀਲਮ। ਬੇਬੇ ਲੈ ਨੀਲਮ ਆ ਵੀ ਗਈ। ਨੀਲਮ ਅੰਦਰ ਵੰਸ਼ ਥੱਕ ਗਈ ਹੋਸੀ, ਪਾਣੀ ਪੀ ਗਿਨ। ਨੀਲਮ ਨਾ ਤੁਸੀਂ ਬਾਓ ਬੇਬੇ, ਮੈਂ ਕਰੇਂਦੀ ਹਾਂ। ਬੇਬੇ ਬਣ ਗਈ।

0: ਏ ਮੇਡਾ ਖਿਆਲ ਏ ਤੁਹਾਕੂ ਪਸੰਦ ਆਸੀ ਤੇ ਹੁਣ ਅਸਾਂ ਤੁਹਾਕੂ ਸੁਣ ਵੈਂਦੇ ਹਾਂ ਸਰਾਇਕੀ ਕਾਵੇ ਪਾਠ ਕਰਨ ਦੇ ਪਏ ਹਨ ਡਾਕਟਰ ਰਾਜੇਸ਼ ਕੁਮਾਰ।
1: ਅੱਜ ਸਰਾਇਕੀ ਕਵਿਤਾਵਾਂ ਦੇ ਅਲੱਗ ਅਲੱਗ ਰੰਗ ਤੁਹਾਡੇ ਵਾਸਤੇ ਲੈ ਕੇ ਆਇਆ। ਸਭ ਤੋਂ ਪਹਿਲੇ ਇਹ ਕਵਿਤਾ ਲੋੜ ਕਿਆ ਹੈ ਸੁਣੇਂਦਾ ਪੀਆਂ। ਬਲਦਾ ਹੋਵੇ ਜਿਹੜਾ ਈਰਸ਼ਾ ਦੀ ਭਾਏ ਚ, ਬਲਦਾ ਹੋਵੇ ਜਿਹੜਾ ਈਰਸ਼ਾ ਦੀ ਭਾਏ ਚ, ਭਲਾ ਹੋਰ ਹੁਕੂ ਸਾੜਨ ਦੀ ਲੋੜ ਕਿਆ ਹੈ। ਟੁੱਟਿਆ ਹੋਵੇ ਜਿਹੜਾ ਅੰਦਰ ਹੀ ਅੰਦਰ, ਟੁੱਟਿਆ ਹੋਵੇ ਜਿਹੜਾ ਅੰਦਰ ਹੀ ਅੰਦਰ, ਭਲਾ ਬਾਂਹ ਹੁੰਦੀ ਮਰੋੜਨ ਦੀ ਲੋੜ ਕਿਆ ਹੈ। ਜਿਹਦਾ ਸੰਗੀ ਨਾ ਸਾਥੀ ਕੋਈ ਮਿੱਤਰ ਪਿਆਰਾ, ਜਿਹਦਾ ਸੰਗੀ ਨਾ ਸਾਥੀ ਕੋਈ ਮਿੱਤਰ ਪਿਆਰਾ, ਭਲਾ ਅੰਧਾਰੇ ਖੂਹ ਚ ਹੁਕੂ ਛੋੜਨ ਦੀ ਲੋੜ ਕਿਆ ਹੈ। ਅੱਖੀ ਖੂਨ ਦੇ ਹੰਝੂ ਜੇਂਦੀਆਂ ਕਿਰੇਂਦੀਆਂ, ਅੱਖੀ ਖੂਨ ਦੇ ਹੰਝੂ ਜੇਂਦੀਆਂ ਕਿਰੇਂਦੀਆਂ, ਭਲਾ ਜ਼ਖਮ ਹੁੰਦੇ ਘਰੋੜਨ ਦੀ ਲੋੜ ਕਿਆ ਹੈ। ਭਲਾ ਜ਼ਖਮ ਹੁੰਦੇ ਘਰੋੜਨ ਦੀ ਲੋੜ ਕਿਆ ਹੈ। ਸ਼ਰੋਤਾਓ, ਮੇਰੀ ਦੂਜੀ ਕਵਿਤਾ ਇੱਕ ਯੋਗ ਗੀਤ ਹੈ। ਪਹਿਲੇ ਮੈਂ ਇਹ ਯੋਗ ਗੀਤ ਹਿੰਦੀ 'ਚ ਲਿਖਾ ਆਈ ਅਤੇ ਵੱਲ ਮੈਂ ਸੋਚਿਆ ਕਿ ਇਹ ਮੁਲਤਾਨੀ 'ਚ ਵੀ ਹੋਣਾ ਚਾਹੀਦਾ ਅਤੇ ਤਾਂ ਵਾਸਤੇ ਇਹ ਗੀਤ, ਅੱਜ ਕੱਲ੍ਹ ਯੋਗ ਦਾ ਪੂਰੀ ਦੁਨੀਆ 'ਚ ਯੋਗ ਮਨਾਇਆ ਜਾਂਦਾ ਅਤੇ ਕਿਉਂ ਨਾ ਆਪਾਂ ਸਾਰੇ ਵੀ ਯੋਗ ਕਰੂੰ ਮਿਲ ਜੁਲ ਕੇ। ਅਤੇ ਗੀਤ ਇੱਕ ਤੁਹਾਡੇ ਵਾਸਤੇ ਸਪੈਸ਼ਲ ਮੁਲਤਾਨੀ ਵਿੱਚ, ਆਓ।